0: ਦੀ ਘਰ ਪੜ੍ਹਨ ਬਿਆਈ ਬਲ ਬਲ ਪੜ੍ਹਨ ਦੀ ਯਾਰ ਸਜਣ ਦੀ ਹੁੰਦੀ ਤਾਂ ਕੁ ਜੁਦਾਈ ਮੁਸਲਿਮ ਵਿੱਚੋਂ ਕਾਫਰ ਥੀਵਣ ਇਹ ਕਿਹੜੀ ਹੁੰਦੀ ਅਦਾਈ ਯਾਰ ਮੁਸਤਫਾ ਜੈਸੀ ਜਿਵੇਂ ਕਰੇ ਨਾ ਅੰਧਾਈ
1: ਅਰਦਾ ਮਜਬੂਰ ਆਸ਼ਿਕ ਖੇ ਪੰਹਿੰਜਾ ਯਾਰ ਦੋਸਤ ਰੋਕਿਨ ਤਾ ਤਾਂ ਤੂੰ ਪੰਹਿੰਜੇ ਮਹਿਬੂਬ ਸਾਂ ਮਿਲਣ ਨਵਣ ਪੰਹਿੰਜਾ ਦੁਸ਼ਮਣ ਟੋਖੇ ਉਤੇ ਪੰਹਿੰਜਾ ਵੇਰੀ ਮਾਰੇ ਵਜਾਂਦਾ ਅਰਜ ਕਰੇ ਪਿਓ ਮਾਂ ਮੌਤ ਖਾਨ ਥੋ ਡਜਾਂ ਬਹਰਾਲ ਮਹਿਬੂਬ ਜੋ ਦੀਦਾਰ ਜ਼ਰੂਰ ਕਰਨੋ ਪਵੰਦੋ ਮਾਂ ਤਾਂ ਖਾਣੋ ਪੈਂਦੇ

ਤੁਹਾਡੇ ਸੋ ਪ੍ਰੋਗਰਾਮ ਆਹੇ ਵਾਈਟ ਏਸ਼ ਐਂਡ ਦੀ ਸਕਿਨ ਬਿਊਟੀ ਸ਼ੋਅ ਜਿਵੇਂ ਤੁਹਾਂ ਖੂਬਸੂਰਤੀ ਜਾਂ ਰਾਜ਼ ਬੁਧੰਦਾ ਆਹੇ ਆਈ ਵਾਈਟ ਏਸ਼ ਬਿਊਟੀ ਪ੍ਰੋਡਕਟਸ ਆਹੇ ਜੇਕੇ ਤੁਹਾਂ ਜਿਲਾ ਅਸਾਂ ਹਰ ਜਗ੍ਹਾ ਅਵੇਲੇਬਲ ਕਰਾਇਨ ਉਹਨਾਂ ਮੇ ਤੁਹਾਂ ਕੇ ਸਾਬਣ ਮਿਲੇ ਥੋ ਫੇਸ ਵਾਸ਼ ਮਿਲੇ ਥੋ ਬਿਊਟੀ ਕਰੀਮ ਮਿਲੇ ਥੀ ਵਾਈਟ ਏਸ਼ ਦੀ ਲਵਲੀ ਕਰੀਮ ਆਹੇ ਜੇਕਾ ਤੁਹਾਂ ਈਜ਼ੀਲੀ ਵਠੀ ਇਸਤੇਮਾਲ ਕਰੀ ਸਕੋ ਥਾ ਫੇਅਰਨੈਸ ਕਰੀਮ ਆਹੇ ਅਗਰ ਤੁਹਾਂ ਕਾਡੇ ਵੀ ਵਨੋ ਥਾ ਯਾਨੀ ਕਿ ਤੁਹਾਂ ਆਫਿਸ ਮੇ ਕਮ ਕਯੋ ਥਾ ਕਾ ਜੌਬ ਕਯੋ ਥਾ ਸਕੂਲ ਮੇ ਪੜੋ ਥਾ ਪੜਾਇਓ ਥਾ ਯੂਨੀਵਰਸਿਟੀ ਮੇ ਪੜੋ ਥਾ ਪੜਾਇਓ ਥਾ ਤੋ ਕਿੱਥੇ ਵੀ ਅਗਰ ਤੁਹਾਂ ਵਨੋ ਥਾ ਤੁਹਾਂ ਜੋ ਡੇਲੀ ਬੇਸਿਸ ਤੇ ਕੋਈ ਨਾ ਕੋਈ ਕੰਮ ਆਹੇ ਯਾ ਫਿਰ ਤੁਹਾਂ ਕੋਈ ਵੀ ਕੰਮ ਕਯੋ ਥਾ ਤੋ ਤੁਹਾਂ ਜੀ ਜ਼ਿੰਦਗੀ ਮੇ ਵਾਈਟ ਏਸ਼ ਲਵਲੀ ਕਰੀਮ ਜੋ ਹੁਜਣ ਡਾਢੋ ਜ਼ਰੂਰੀ ਹੁੰਦੋ ਆਹੇ ਤੋ ਵਾਈਟ ਏਸ਼ ਲਵਲੀ ਕਰੀਮ ਜੇਕਾ ਤੁਹਾਂ ਜੇ ਲਾਇ ਹਿਕੜੀ ਫੇਅਰਨੈਸ ਟ੍ਰੀਟਮੈਂਟ ਜੋ ਕਮ ਕੰਦੀ ਆਹੇ ਹਿਨ ਜੇ ਅੰਦਰ ਟ੍ਰੀ ਵਾਈਟਾਮਿਨਸ ਕੈਪਸੂਲ ਮੌਜੂਦ ਆਹੇ ਤੁਹਾਂ ਜੀ ਖੂਬਸੂਰਤੀ ਕੇ ਵਧਾਈਂਦੀ ਤੁਹਾਂ ਕੇ ਸੋਹਣੋ ਬਣਾਈਂਦੀ ਐਂ ਤੁਹਾਂ ਸਭ ਸਫਾ ਵੀ ਆਈ ਪੀ ਥੀ ਵੇਦਾ ਸੋ ਹੀ ਪ੍ਰੋਗਰਾਮ ਜੋ ਲਾਸਟ ਬ੍ਰੇਕ ਲਗਾਇਓ ਤੁਹਾਨੂੰ

0: ਕਾਜ਼ਮ ਸ਼ਹਿਬਾਜ਼ ਸ਼ਰੀਫ ਜੋ ਕਤਰੀ ਹਮ ਮਨਸਬ ਦਾ ਫੋਨ ਤੇ ਰਾਬਤੋ 52 ਲਾਗਾਪਾਨੇ ਵਿਚ ਉਭਰ ਦੇ ਤਬਦੀਲ ਖਾਨ ਸਤਿਆਲ ਤੇ ਗਾਲ ਬੋਲ ਬਿਨੀ ਅਗਵਾਨ ਜੋ ਖਿੱਤੇ ਜੇ ਅਮੁਨ ਐ ਇਸਤਿਖਾਮ ਲੈ ਸਫਾਰਤੀ ਕੋਸ਼ਿਸ਼ੂ ਜਾਰੀ ਰੱਖਣ ਤੇ ਜ਼ੋਰ ਸ਼ਹਿਬਾਜ਼ ਸ਼ਰੀਫ ਚਯੋ ਤ ਪਾਕਿਸਤਾਨ ਖਿੱਤੇ ਮੇ ਚੜਦਾਰ ਅਮੁਨ ਜੇ ਕਯਾਮ ਲੈ ਸਫਾਰਤੀ ਕੋਸ਼ਿਸ਼ੂ ਜਾਰੀ ਰੱਖੰਦੋ।
1: سینئر صوبہ وزیر شاہ جی نامے میں ناصر شاہ بین جی جے یو آئی سربراہ مولانا فضل الرحمان سے کراچی میں ملاقات صوبہ وزیر مولانا فضل الرحمان کے بلاول بھٹو زرداری طرف گلدستوں بھی پیش کیا مولانا فضل الرحمان چھو تو سیاسی دھرن کے آئین پارلیمنٹ جمہوریت کے تحفظ کے لیے گڈ تھو پوندو